0: भद्रं कर्णेभिश्चृणुयाम देवाः भद्रं पश्येमाक्षभिर्यजत्राः स्थिरैरङ्गैस्तुष्टुवाग्गुंसस्तनूभिर्वशेमहि देवहितं जदायुः स्वस्ति न इन्द्रो वृद्धश्रवाः स्वस्ति नः पूखा विश्ववेदाः स्वस्ति नस्तारक्षो अरिष्टनेमिः स्वस्तिनो बृहस्पतिर्दधातु ॐ श्रीश्च ते लक्ष्मीश्च पत्न्या वहो रात्रे पार्श्वे नक्षत्राणि रूपमश्विनो व्यातं इषणन्निखानामुम्म इखान सर्वलोकम् इखान मन्त्रार्थाः सफलाः सन्तु पूर्णाः सन्तु मनोरथाः परावं च शत्रूणां मित्राणामुदयस्तव चिन्तितमनोरथ परिपूर्णमस्तु हरिभक्तिरस्तु ॐ खौहाय थुक थन्मी ख्वाम सुख ख्वाम चरण आयु जीन सुख भाप खेंग रेंग हेंग हेंग लोय लोय न खराब छोक दी न खराब
1: พิธีเทวะปูจาในวันนี้อาจไม่ได้เป็นเพียงพิธีกรรมทางความเชื่อแต่ยังเป็นช่วงเวลาที่ผู้คนได้กลับมาเชื่อมโยงกับความศรัทธาฝากความหวังฝากคำอธิษฐานแล้วรับพลังใจกลับไปดำเนินชีวิตในแต่ละวันและทำให้เราได้เห็นว่าท่ามกลางความวุ่นวายของเมืองหัดใหญ่ที่ผู้คนคุ้นเคยยังมีอีกด้านหนึ่งที่งดงามและลึกซึ้งของพื้นที่ของความศรัทธาความสงบภายในใจและพื้นที่ที่ผู้คนหลากหลายความเชื่อสามารถอยู่ร่วมกันได้อย่างงดงามค่ะ